Enga ajuru budde do jana le tipo na magu magusinya ko ni jajaya nya tipo na yo jundi tipo tipo te ja ko ni piranya jlo ye nyo yo jundu pala phula ja the piranya me je nya pala the tidana mala ja mi ro nyo na tidana le la ja thane ja u te o som tam jna ja u te ko na me lo nga sa hi ma ko na ne yo ma le tom ja thana yo munga ye nya u ma ji munga pa lo ji yo jum le tha ja le nga hu pa tho nam di ko ma मुया जे यन्या थो नाम दी कोनी आ सेवले जे ना तप खें पि भैया थलो यन्यु बुद्धे थु हुगो पा जुलो शिला रे ना कोनी उमा पुरा ना जे यन्या उमा ना ना हुगो पा अम्मा फो फो ना मे जे ना हो जाय म जाम ओनी पिरा जे उपे पे यु पे युरो यन्यु ना मिनु यो सु सु ले या जे यन्या मिनु सु सु ले मो दुए सुन्ये निगा जे यन्या फाया अं था दलो यन्यु थमिने ना फ्या बा फ्या लाय जे यन्या ना अजिगा जिगा जे मा तुया ची चु तुयो खुला जि मोदु तुना खुलो जिगा जे यन्या फाया अं नालो यन्यु थमिने खुलो ज खुलो अजि जि बाना मो जुगा इ मा यन्या मो जुगा इ ने मोने खुलो जा बिने ने लो यन्यु ना दि मा जुलो या जा ले फाया थ सोम ताम पुला ना यो माने या उ पुला ते खुला ना लो यन्यु हे मा सा हे मा खुला ना जेउते जना को तिजि मंगंगा ने हेवे तिदना हेले तुम ले मेलो न्यू चाजा थाने ज मे दो जिलो न्यू अदिमा पला पुरा जाजी गा सा पुरा जाजी यो जाते जाजे इने यो जाते जाजा यो यो जाजा यो यो ले था जाजी अग तु जाई कोरो न्यू बा मु कथा जाई को ने अचु हेले बा बा बा जांगे लो न्यू अचु बा सो थाने यो कोको इसनि मा कोले निरो इसनि कोले ने खु पा पा खु ना गे हुए मा फा मुआ सि बा खु ना लो न्यू मले छ छानी सो सो ले गे मेलो न्यू यो सो सो ले जाले फा जाले थाने लो न्यू को पा सजी थ ब जाले ना स्ले सिला मेलो ना म जाले ने मेना खो खो छि जा थ द ह द या यंग आ यन्या मेला था मे हनी ले आज चु ते जाले म जाले हुरो था जा जे यन्या थ मिने मुकथा जाद जे भज्याने बसो थाने मबखुनी लो यु मबखुनी बखुनु फकरा मे थेथे मेना चिजाजी मेलो यु हकोने यो जाजा ले बिजालाने जाजे यन्या ना यो हाजी अलापुला जी बुजे ना अतिमा हुमा कुचा थगलो यु यो जिना हुलो यो बुबु ले बिजाजे यन्या ना अछो होया पुला हुलो तो इलेंगे पचाम पीलेंगे थि खुदि पोलेंगे कोलोंगे तो आइजे येन्या तुमिने हना कोनी फया बाय माय ने ताले गा येन्या बुद्धे बुद्धे आपा बुद्धे ले खुवा ले तो निगा जि मैन्या खा फना लो दिमाना बुद्धे बुद्धे ना कोनी हजि छमे जि छमे ले मै पा बुलो येन्यो तुमिने हना बुद्धे अना कोनी यो नाओ जगा सा ने लो येन्यो जगा साई ने कुलो या होंगा यो हा लो येन्यो हना कोनी बुद्धे गा कोंगा येन्यो ना दिमा थ र ये न्यू यो हा मो दु यो हा ले अजो ने यो यो हा हे लु दु आ ये न्या यो हा मो दु मा हो सा ना लो ये न्यू nghe thì đ na con nghe thì đ na con ni đi đ mà đa con ni cô lu a ju ne mo ho sa le na con ni ga da ne ma ye nya a be be m na con ni yu ya cha lang e ma yu a je ye nya yo jo na lo le u myo ko ne yu thue yo ha he he a je di ma na a di ma mo du thu lo ye n्यू u thu lang e अछलोगा मा मंगा रो इन्यु यु कायु लो को ngले समाथि को ना गाय मा आ जे फलांगा ले गा लो न्यु गाय मा आ लो आ जे मा यु दे दुना लो इन्यु ना इ चु थ म्याने मा दो थ इ चु अछि छि दे दो थ हे हेले आ जे दि मा मो दो थ इ चु मा लो गा जे दे आ दि मा थ हे आ जे यो हा हे दि मा मा सिन्या ने लो इन्यु आ जुलो ला ना कोनी उदुए कोला जे हे ना उदुए दुरा जे ना दि मा थ गनी इ मा इ मा इ दो छुंगा थ आ दि मा इ चु मा दो लो था मे गो छो ने लो इन्यु मैडो छुना या मजे उपा उजे थोंफु ना मखेदु छुना से बेबे बफाया कामेने या दना गु पाले तिजि छुन जे फजा मे होंगा पाले तिंगे मोहमी एमा यन्या थमिने इ चुफुला या इ चुफुला दोले या नेगा यन्या ना थिमना कोनी यादि मा दोनु नु थु नु चो था थे मा मुआजे होलो मजो ने ऑफिल खु द होलो गजाम जा दंगा ने ले नु चो था ने खबि तरे थु थु जो द थु आजि जिना न्याम से इ खलो को ना ल मो दो को ना ल उजे बफु को ना ना हो को ना त जिना न्या ले आ हुए ति ति गने कोलो ए ए ए गा लो न्यू खा ने या होंगे बना या गुया ना त चना या ले मा ए सा ब मना हो ब ना गा
묘음네시다프라야뿌미네묘프라미누추타미야지지고나야몽아예냐홍에발우마조미로드미네고로에코니요하헤야지드미네마누추타니야가마차차야종아네티야티가고로아찌드지드지레야창방아예냐나마니마두니요추자드가마무아지예냐요추드요따드러예뉴허디뽀이마무아지요추드나코니뭐와코니빌리냐요따코니야지지뽀뽀아디마가포포지지드라마예냐나허나코니우빠로호짜이코니시한지로나디마시홈단트에숭레가지요요요따푸라트로요추푸라트로예뉴쭈짜드가네쭈짜칸누빵푸라โดนักผู้หลาจีจีฟิล์มไฟผู้หลาน้ำโคเธออะไรเนี่ยบ่าวชนิดที่สอนจีจีบ่าวเปล่ามาถึงมีเนี่ยกูรู้จังเธออยู่หาเหรอจีอยู่หาเหรออาหารขยะและแป้งเนี่ยไอ้เสียชมมาเจอกันดึงอาหารขยะเอาไม่ได้ทันจะดีเลยกูรู้น่าอยู่หามุดดูมาเหมือนเมียอาหารขยะและไงเนี่ยในน่าอุจิพอนักการนี่อาเธอลอยอยู่นักการนี่อาเธออยู่กันเล่นไม่หูเล่นนี่อาเธอที่มามาลอยน่าลอยอยู่มาเมืองอะไรอย่างเงี้ยอยู่กันเรื่องเงินเงาเธอมีเงินผู้หลักอะไรที่มาเธออยู่กันเยอะเฉยอยู่กันเล็กเฉยเลยอยู่มือถือเธอหนังกางหัวโจทันนาที่มามาอยู่กันเยอะรูปเปลี่ยนจีน่าก็หิวอย่างเงี้ยมาอยากอยู่กันงานเนี่ยน่าอายังเจอหน้าคนนี้อยู่กันอะไรดีสามงานจีรอยอยู่ให้ปั๊มปุ๊บปุ๊บถึงมีเนี่ยก็จะหกก็ท่านเนี่ยอุปัติเหตุคือก็หกตีหนึ่งก็หกเนี่ยมาอยู่กันเนี่ยน่าสุดสุดน่ามาพักอยู่กันเรื่องอะไรอยู่เล็บเบียร์ลามีเบียร์เบียร์ลามีถึงมีเนี่ยหนังกางหัวคนนี้อุจิยมือกว่าโยมามือกว่าโยง่ายเนี่ยชาชานี่มันนี่กันน่ารออันที่มาเธออยู่กันนานก็อยากเนี่ยนี่กันเมียอยากเธอไม่เจออามาดาฮอลีน่าอยู่กับจักรจักรอามาดาเนี่ยมาอยู่เงี้ยจ้าล่ะอามาดาเล่าพันในอีดูน่านักบัดดูเนี่ยหงายดีอยากเธอดีที่มีเนี่ยกับบ้านผู้หลานจะไม่ถูเลยนะกับบ้านมาจังนี่จ้าเนี่ยอยากเธออยู่กันไม่ถูเลยนะอามาดาที่ห้องจุน่าอามาดาล่ากาลาน่าเล่าพันกาลาน่ามือถือใบยาทางอดีและที่มีเนี่ยอยากก็ตัวอยู่กับอักรน่าคนนี้เล่มายาบีฮงอะไรทุ่งเงมาทุ่งชุนีหูเฮก็อีเงี้ยจีอ่าฮึฮึสบู่จุ้ยเงี้ยคนเนี้ยช่องมาเจอกันยันนี่ร้อยอย่างเงี้ยช่องสบู่จุ้ยดูนั่นอยู่ก็อยู่ดูดูมีเนี่ยฮึน่าคนเนี้ยยาใหญ่ติดติดเลยยาเธอปฐมจุ้ยดูร้อยอย่างเงี้ยปฐมมาทายเธอมือถือแต่ตีน่าก็ป้าสบู่จุ้ยพอมาอีเงี้ยอย่างเงี้ยยอมมาเกมนี่กันมีร้อยอย่างเงี้ยเกมนี่กันเนี่ยเกมออนไลน์พันนี่กันเนี่ยสุดท้ายจีน่ามาเจอดีอามาดังก็พัดดูแลสิตรงนี้เนี่ยฮึน่าคนเนี้ยอยู่หาหมดดูมาโฮซาเดือดที่มาเงินเนี่ยมาโฮซานี่มาดังมาดังของเงินเลยไอจูพูดละดูกันเนี่ยคุณลุยเมเนี่ยน่าอยู่หาหนึ่งจูถ่ายเธอมาทุนนี่จูน่าก่อนนี่อยู่อยู่หามาโฮซาเลยไงเนี่ยอยู่หามันนี่มาดูของเงินเลยนู่นนี่ของเงินเลยฮึกากาฮัจาระฮึน่าก่อนนี่อยู่หามดดูอยู่หามาโฮซาเลยไงเนี่ยอยู่กันเนี่ยแต่น่าตัวชาติบิ้มเลยบินามาเนี่ยตัวชาติบิ้มน่าก่อนนี่ยาคนละเธอเจี๋ยยุคนี้น้องกัลลุยสีเจี๋ยนี่น้องชินเนี่ยช่างทางไงเนี่ยที่โควิดน่าดราม่าเยอะ